0: ਵਿੱਚ ਚਾਹੇ ਘਰ ਬਣਾ ਚਾਹੇ ਸਮਾਜ ਸੰਪਰਕ ਹਰ ਕਰਮ ਮੇ ਸੇਵਾ ਨੈਚੁਰਲ ਹੋਤੀ ਰਹੀ ਇਸਕੋ ਕਹਾ ਜਾਤਾ ਹੈ ਸਬਜੈਕਟ ਮੇ ਅਨੁਭਵ ਸਰੂ।
1: ਆਪ ਸੁਣ ਰਹੇ ਹੈ ਸ਼ਿਵਾ ਰੇਡੀਓ, ਸ਼ਾਂਤੀ ਕੀ ਧੁਨ ਰਹੇ ਜੀਵਨ ਮੇ ਸਦਾ।